0: ਜੀ ਸਾਮੀਨ, ਤੁਸਾਂ ਇਹ ਗਜ਼ਲ ਸੁਣੀ। ਆਵਾਜ਼ ਆਸੀ ਅਨਾਇਤੁੱਲਾ ਖਾਨ ਹੋਰਾਂ ਦੀ ਅਤੇ ਕਲਾਮ ਆਸਾ ਅਬਦੁਲ ਰੂਫ ਕੁਰੈਸ਼ੀ ਹੋਰਾਂ ਦਾ। ਸਾਮੀਨ, ਅਸੀਂ ਗੱਲ ਕਰ ਰਹੇ ਸਾਂ ਮਨਸ਼ਿਆਤ ਦੇ ਬਾਰੇ, ਅਤੇ ਸਾਮੀਨ ਆਓ ਇਸੇ ਹਵਾਲੇ ਨਾਲ ਸੁਣਦੇ ਹਾਂ। ਅੱਗਾ ਇਹ ਗੱਲਬਾਤ ਪੇਸ਼ ਕਰ ਰਹੇ ਹਨ ਸ਼ਾਬਾਨ ਖਾਨ, ਅਤੇ ਮੌਜੂ ਆ ਨੋ ਟਬੈਕੋ ਡੇ।
1: ਤੰਬਾਕੂ ਦੀ ਰੋਕਥਾਮ ਦਾ ਆਲਮੀ ਦਿਹਾੜਾ ਯਾਨੀ ਵਰਲਡ ਨੋ ਤੰਬਾਕੂ ਡੇ। ਸਾਮੀਨ, 31 ਮਈ ਕੋ ਹਰ ਸਾਲ ਪੂਰੀ ਦੁਨੀਆਂ ਵਿੱਚ ਤੰਬਾਕੂ ਨੋਸ਼ੀ ਦੀ ਰੋਕਥਾਮ ਦਾ ਆਲਮੀ ਦਿਹਾੜਾ ਮਨਾਇਆ ਜੁਲਦਾ ਹੈ, ਤਾਂ ਜੇ ਹਰ ਸਾਲ ਤੰਬਾਕੂ ਨੋਸ਼ੀ ਦੀ ਵਜ੍ਹਾ ਨਾਲ ਲੱਖਾਂ ਹਲਾਕਤਾਂ ਦੀ ਰੋਕਥਾਮ ਕੀਤੀ ਜੁਲ ਸਕੇ। ਸਾਮੀਨ, WHO ਦੇ ਰੁਕਨ ਮੁਲਕਾਂ ਸੁਣ 1987 ਵਿੱਚ ਤੰਬਾਕੂ ਨੋਸ਼ੀ ਦਾ ਆਲਮੀ ਦਿਹਾੜਾ ਮਨਾਇਆ, ਤਾਂ ਜੇ ਤੰਬਾਕੂ ਦੀ ਵਬਾਹ ਔਰ ਇਸ ਦੀ ਵਜ੍ਹਾ ਨਾਲ ਹੋਣੇ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਆਲਮੀ ਤਵੱਜਾ ਦਿਲਾਣੀਆਂ ਸੀ। ਇਸ ਦਿਹਾੜੇ ਦਾ ਮਕਸਦ ਤੰਬਾਕੂ ਦੇ ਇਸਤੇਮਾਲ ਦੇ ਬੜੇ ਪੈਮਾਨੇ 'ਤੇ ਫੈਲਾਓ ਔਰ ਸਿਹਤ ਦੇ ਮਨਫੀ ਅਸਰਾਤ ਦਾ ਤਵੱਜਾ ਦਿਲਾਣੀ ਹੈ। ਸਾਮੀਨ, ਨਸ਼ਾ ਕੋਈ ਵੀ ਹੋਵੇ ਉਹ ਸਿਹਤ ਵਾਸਤੇ ਮੁਜ਼ਰ ਹੁੰਦਾ ਹੈ, ਚਾਹੇ ਉਹ ਬੀੜੀ, ਸਿਗਰਟ, ਨੈਵਲਾ, ਗੁਟਕਾ, ਨਸਵਾਰ, ਖੈਨੀ, ਸ਼ਰਾਬ, ਚਰਸ ਹੋਵੇ ਜਾਂ ਦੂਆ ਵੱਖਰੇ ਕਿਸਮ ਦਾ ਤੰਬਾਕੂ ਹੋਵੇ। ਇਸ ਵਿੱਚ ਮੌਜੂਦ ਜ਼ਹਿਰੀਲੀ ਨੈਕੋਟੀਨ ਕੁਝ ਮਿੰਟਾਂ ਵਿੱਚ ਉਸ ਦੇ ਦਿਮਾਗ ਤੋਣੀ ਪਹੁੰਚ ਗੈਂਦਾ ਹੈ। ਉਸ ਵੇਲੇ ਤੇ ਇਸ ਨਫ਼ਰ ਕੋ ਸਕੂਨ ਮਿਲਦਾ ਹੈ, ਮਗਰ ਜਿਉਂ ਜਿਉਂ ਇਸ ਦਾ ਅਸਰ ਘੱਟ ਹੁੰਦਾ ਜੁਲਦਾ ਹੈ ਤਾਂ ਦਿਮਾਗ ਫਿਰ ਥੀ ਨੈਕੋਟੀਨ ਦਾ ਮੁਤਾਲਬਾ ਕਰਦਾ ਹੈ। ਤਾਂ ਹਮ ਇਨਸਾਨ ਤਨਾਵ ਕੋ ਘੱਟ ਕਰਨੇ ਅਤੇ ਖੁਸ਼ੀ ਮਹਿਸੂਸ ਕਰਨ ਵਾਸਤੇ ਤੰਬਾਕੂ, ਬੀੜੀ ਔਰ ਸਿਗਰਟ ਵਗੈਰਾ ਦਾ ਇਸਤੇਮਾਲ ਕਰਦਾ ਹੈ, ਅਤੇ ਹੌਲੇ ਹੌਲਿਆਂ ਉਹ ਉਸਦਾ ਆਦੀ ਬਣ ਜੁਲਦਾ ਹੈ। ਵਿਹਲਾ ਲੱਗਣੇ ਦੇ ਨਾਲ ਨਾਲ ਇਸ ਦੇ ਬੁਰੇ ਅਸਰਾਤ ਨਾ ਸਿਰਫ ਇਹਨਾਂ ਨਫਰਾਂ ਦੇ ਜਿਸਮ 'ਤੇ ਬਲਕਿ ਉਹਦੀ ਜ਼ਹਿਨੀਅਤ ਵੀ ਮੁਤਾਸਰ ਹੁੰਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਸਿਗਰਟ ਔਰ ਬੀੜੀ ਵਿੱਚ ਲਗਭਗ 7,000 ਥੀ ਜ਼ਿਆਦਾ ਕਿਮਿਆਈ ਮਰਕਬਾਤ ਮੌਜੂਦ ਹੁੰਦੇ ਹਨ, ਜਿਨ੍ਹਾਂ ਵਿੱਚੋਂ 70 ਕਾਰਸੀਨੀਓਜੀਨ ਹਨ। ਤੰਬਾਕੂ ਕਿਸੇ ਕਿਸਮ ਦਾ ਵੀ ਹੋਵੇ, ਉਸ ਦੇ ਜਿਸਮ ਵਿੱਚ ਮੁੱਚ ਕਿਸਮ ਦੇ ਕੈਂਸਰ ਦਾ ਸਬਬ ਬਣਦਾ ਹੈ। ਇਹ ਬੁਨਿਆਦੀ ਤੌਰ 'ਤੇ ਮੂੰਹ, ਫੇਫੜੇ, ਸਾਹ ਦੀ ਨਲੀ, ਕਲੇਜਾ, ਪੇਟ ਵਗੈਰਾ ਕੈਂਸਰ ਦਾ ਸਬਬ ਬਣਦਾ ਹੈ। ਨਸ਼ੇ ਦੀ ਲੱਤ ਦੀ ਵਜ੍ਹਾ ਨਾਲ ਜਿਸਮ ਮੁੱਚ ਸਾਰੀਆਂ ਬਿਮਾਰੀਆਂ ਦਾ ਘਰ ਬਣ ਜੁਲਦਾ ਹੈ। ਸਾਮੀਨ, ਤੰਬਾਕੂ ਦਾ ਇਸਤੇਮਾਲ ਕਰਨ ਵਾਲੇ ਨਫਰਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਦਿਲ ਦੀ ਖਰਾਬੀ, COPD, ਦਿਮਾਗੀ ਮਸਲੇ ਵੀ 2-3 ਗੁਣਾ ਜ਼ਿਆਦਾ ਹੋ ਗੈਂਦੇ ਹਨ। ਤੰਬਾਕੂ ਇਸਤੇਮਾਲ ਦੀ ਵਜ੍ਹਾ ਨਾਲ ਖੂਨ ਦੀ ਨਾਲੀ ਵਿੱਚ ਖੂਨ ਦੀ ਗਰਦਿਸ਼ ਘੱਟ ਹੋ ਜੁਲਦੀ ਹੈ, ਬੁਢਾਪੇ ਵਿੱਚ ਯਾਦਾਸ਼ ਘੱਟ ਹੋ ਗੈਂਦੀ ਹੈ। ਹਮਲ ਦੇ ਦੌਰਾਨ ਤੰਬਾਕੂ ਜਾਂ ਦੂਏ ਕਿਸੇ ਅਮਲ ਨਾਲ ਮਾਓ ਦੇ ਪੇਟਾਂ ਵਿੱਚ ਪਰ ਰਹੇ ਬੱਚੇ ਕੋ ਵੀ ਨੁਕਸਾਨ ਹੁੰਦਾ ਹੈ। ਸਾਮੀਨ, ਤੰਬਾਕੂ ਦੇ ਇਸਤੇਮਾਲ ਦੀ ਵਜ੍ਹਾ ਨਾਲ ਪੂਰੀ ਦੁਨੀਆਂ ਵਿੱਚ ਹਰ ਸਾਲ 80 ਲੱਖ ਥੀ ਜ਼ਿਆਦਾ ਲੋਕਾਂ ਦੀ ਮੌਤ ਹੋ ਗੈਂਦੀ ਹੈ। ਸਾਮੀਨ, ਤੰਬਾਕੂ ਦੇ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਕੋਰੋਨਾ ਜਿਹੀ ਮੁਹਲਕ ਬਿਮਾਰੀ ਦਾ ਵੀ ਜ਼ਿਆਦਾ ਅਸਰ ਹੁੰਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਜਿਸਮ ਕੋ ਬਿਮਾਰੀ ਥੀ ਲੜਨ ਦੀ ਸਲਾਹੀਅਤ ਘੱਟ ਹੋ ਗੈਂਦੀ ਹੈ, ਜਿਸ ਦੀ ਵਜ੍ਹਾ ਨਾਲ ਹੋਰ ਕਈ ਬਿਮਾਰੀਆਂ ਲੱਗਣ ਦਾ ਇਮਕਾਨ ਪੈਦਾ ਹੋ ਜੁਲਦਾ ਹੈ। ਸਾਮੀਨ, ਇੱਕ ਰਿਪੋਰਟ ਦੇ ਮੁਤਾਬਕ 10 ਵਿੱਚੋਂ 3 ਨਫਰ ਕਿਸੇ ਨਾ ਕਿਸੇ ਤਰ੍ਹਾਂ ਦੇ ਤੰਬਾਕੂ ਦੇ ਇਸਤੇਮਾਲ ਕਰਦੇ ਹਨ ਔਰ ਇਸ ਦੀ ਵਜ੍ਹਾ ਨਾਲ ਹਰ ਦਿਹਾੜੇ ਲਗਭਗ 3,000 ਥੀ ਜ਼ਿਆਦਾ ਲੋਕਾਂ ਦੀ ਮੌਤ ਹੋ ਜੁਲਦੀ ਹੈ। ਸਾਮੀਨ, ਅੱਜ ਦੇਖੇ ਜੁਲ ਰਿਹਾ ਹੈ ਕਿ ਜਿਤਨੀ ਜ਼ਿਆਦਾ ਤਾਦਾਦ ਜਣਿਆਂ ਦੀ ਤੰਬਾਕੂ ਦੇ ਇਸਤੇਮਾਲ ਦੀ ਹੈ, ਉੱਥਾਂ ਹੀ ਇਹ ਤਸ਼ਵੀਸ਼ਨਾਕ ਸੂਰਤ ਹਾਲ ਇਹ ਵੀ ਹੈ ਜੇ ਕੁੜੀਆਂ ਅਤੇ ਬੱਚੇ ਵੀ ਤੰਬਾਕੂ ਦੀ ਲੱਤ ਦਾ ਸ਼ਿਕਾਰ ਹੋ ਗਏ ਦੇ ਹਨ। ਹਰ 20 ਵਿੱਚੋਂ 3 ਕੁੜੀਆਂ ਤੰਬਾਕੂ ਦਾ ਇਸਤੇਮਾਲ ਕਰ ਰਹੀਆਂ ਹਨ। ਸਾਮੀਨ, ਸਿਹਤ ਇੱਕ ਅੱਲਾ ਪਾਕ ਦੀ ਤਰਫੋਂ ਬੇਸ਼ ਕੀਮਤੀ ਔਰ ਅਨਮੋਲ ਨਿਆਮਤ ਹੈ। ਇਸ ਦਿਹਾੜੇ ਕੋ ਮਨਾਏ ਦਾ ਮਕਸਦ ਇਹ ਹੈ ਜੇ ਅਸੀਂ ਸਾਰੇ ਮਿਲ ਕੇ ਤੰਬਾਕੂ ਦੇ ਖਿਲਾਫ ਜੰਗ ਛੇੜਾਂ ਔਰ ਇਸ ਵਿੱਚ ਫਸੇ ਨਫਰਾਂ ਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਕੋ ਸਮਝਾਵਾਂ ਕਿ ਇਹ ਕੋਈ ਚੰਗੀ ਚੀਜ਼ ਨਹੀਂ, ਇਸ ਦੇ ਨੁਕਸਾਨ ਹੀ ਨੁਕਸਾਨ ਹਨ, ਫਾਇਦਾ ਕੁਝ ਵੀ ਨਹੀਂ। ਇੱਕ ਤਾਂ ਜਵਾਨੀ ਵਿੱਚ ਹੀ ਮੁਸ਼ਤਾਰੀ

0: ਕਿਸਮ ਦੀਆਂ ਬਿਮਾਰੀਆਂ ਲੱਗ ਜੁਲਦੀਆਂ ਹਨ ਤੇ ਇਸ ਬਿਮਾਰੀ ਦੀ ਵਜ੍ਹਾ ਨਾਲ ਲੱਖਾਂ ਲੋਕ ਆਪਣੀ ਜ਼ਿੰਦਗੀ ਗਮਾ ਛੁੱਟਦੇ ਹਨ। ਇਸ ਨਾਲ ਖੁਦ ਵੀ ਤੇ ਦੋਹਾਂ ਕੋ ਵੀ ਨੁਕਸਾਨ ਹੁੰਦਾ ਹੈ। ਇਸ ਦਿਹਾੜੇ ਕੋ ਮਨਾਏ ਦਾ ਮਕਸਦ ਇਹ ਹੈ ਜੇ ਤੰਬਾਕੂ ਥੀ ਪਾਕ ਮਾਸ਼ਰਾ ਨਾ ਸਿਰਫ ਹਕੂਮਤ ਦੀ ਜ਼ਿੰਮੇਦਾਰੀ ਹੈ ਬਲਕਿ ਅਸਾਂ ਸਭਾਂ ਦਾ ਫਰਜ਼ ਹੈ ਕਿ ਅਸੀਂ ਇਸ ਦੇ ਖਿਲਾਫ ਐਲਾਨ ਜੰਗ ਕਰਾਂ ਔਰ ਇਸ ਸਮਾਜੀ ਬੁਰਾਈ ਕੋ ਜੜੂ ਮਕਾਏ ਵਾਸਤੇ ਹਕੂਮਤ ਨਾਲ ਮਿਲਕਾ ਇਜਤਮਾਈ ਤੇ ਇਨਫਰਾਦੀ ਕੋਸ਼ਿਸ਼ਾਂ ਕਰਾਂ। ਆਓ ਇਸ ਦਿਹਾੜੇ ਅਸੀਂ ਨੌਜਵਾਨਾਂ ਕੋ ਇਸ ਜ਼ਹਿਰ ਥੀ ਬਚਾਏ ਦਾ ਅਜ਼ਮ ਕਰਾਂ ਤਾਂ ਜੇ ਇੱਕ ਸਿਹਤਮੰਦ ਤੇ ਖੁਸ਼ਹਾਲ ਮੁਸਤਕਬਿਲ ਦੀ ਬੁਨਿਆਦ ਰੱਖ ਸਕਾਂ। ਵਰਨਾ ਉਹ ਵੇਲਾ ਦੂਰ ਨਹੀਂ ਜਦੋਂ ਪੂਰਾ ਮਾਸ਼ਰਾ ਇਸ ਲੱਤ ਵਿੱਚ ਮੁਲਵਸ ਹੋ ਗਏ ਸੀ ਤੇ ਅਸੀਂ ਬੇਬਸ ਹੋ ਗਏ ਸਾਂ। ਸਾਮੀਨ, ਪੂਰੀ ਦੁਨੀਆਂ ਵਿੱਚ ਇਸ ਵਾਸਤੇ ਮੁੱਝ ਸਾਰੀ ਕੋਸ਼ਿਸ਼ਾਂ ਤੇ ਤਦਬੀਰਾਂ ਕੀਤੀ ਜੁਲ ਰਹੀਆਂ। ਇਸ ਦੇ ਨਾਲ ਨਾਲ ਜੰਮੂ ਕਸ਼ਮੀਰ ਵਿੱਚ ਸਰਕਾਰੀ ਸਤਹ ਤਾਂ ਇਹ ਸਮਾਜੀ ਬੁਰਾਈ ਥੀ ਬਚਣੇ ਵਾਸਤੇ ਲੜ ਸਾਰੇ ਇਕਦਾਮਾਤ ਕੀਤੇ ਜੁਲ ਰਹੇ ਹਨ। ਇਹਨਾਂ ਧਿਆਣਿਆਂ 100 ਧਿਆਣਿਆਂ ਤੇ ਮੁਸ਼ਤਮਲ ਨਸ਼ਾ ਮੁਕਤ ਅਭਿਆਨ ਜ਼ੋਰਾਂ ਨਾਲ ਚੱਲ ਰਿਹਾ ਹੈ। ਹਕੂਮਤ ਆਪਣਾ ਕੰਮ ਤਾਂ ਕਰ ਰਹੀ ਹੈ, ਇਹ ਲੋਕਾਂ ਦਾ ਫਰਜ਼ ਬਣਦਾ ਹੈ ਜੇ ਉਹ ਹਕੂਮਤ ਦਾ ਸਾਥ ਦੇ ਕਾ ਮਾਸ਼ਰੇ ਕੋ ਹਰ ਤਰ੍ਹਾਂ ਦੇ ਨਸ਼ੇ ਥੀ ਪਾਕ ਕਰਨ ਔਰ ਅਜ਼ਮ ਕਰਨ ਕਿ ਹਰ ਕਿਸਮ ਦੇ ਤੰਬਾਕੂ ਔਰ ਨਸ਼ੇ ਥੀ ਪਰਹੇਜ਼ ਕਰਸਨ ਔਰ ਆਪਣੇ ਆਪ ਕੋ ਵੀ ਬਚਾਸਨ ਤੇ ਆਪਣੀ ਆਉਣ ਵਾਲੀ ਨਸਲਾਂ ਕੋ ਵੀ। ਅਗਰ ਅਸੀਂ ਆਪਣਾ ਮੁਸਤਕਬਿਲ ਤਾਬਨਾਕ ਦਿਖਣਾ ਚਾਹੁੰਦੇ ਹਾਂ ਤੇ ਅਸਾਂ ਕੋ ਹਰ ਕਿਸਮ ਦੇ ਤੰਬਾਕੂ ਔਰ ਨਸ਼ੇ ਦੇ ਇਸਤੇਮਾਲ ਕੋ ਬੰਦ ਕਰਨਾ ਹੋਸੀ, ਸਕੂਲਾਂ, ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਤੁਲਬਾ ਵਾਸਤੇ ਮਾਲੂਮਾਤੀ ਸੈਮੀਨਾਰ ਮੁਨਕਦ ਕਰਨੇ ਦੀ ਜ਼ਰੂਰਤ ਹੈ ਔਰ ਜਿਹੜੇ ਲੋਕ ਇਸ ਦਾ ਕਾਰੋਬਾਰ ਕਰਦੇ ਹਨ ਉਹਨਾਂ ਤਾਂ ਡਾਢੀ ਕਾਰਵਾਈ ਕੀਤੀ ਜੁਲੇ ਤਾਂ ਜੇ ਅਸ ਦਾ ਮਾਸ਼ਰਾ ਇਸ ਸਮਾਜੀ ਬੁਰਾਈ ਥੀ ਸਾਫ਼ ਪਾਕ ਹੋ ਜੁਲੇ। ਸਾਮੀਨ, ਇਸ ਸਾਲ ਵਰਲਡ ਨੋ ਤੰਬਾਕੂ ਡੇ ਦਾ ਥੀਮ ਹੈ ਕਸ਼ਿਸ਼ ਕੋ ਬੇਨਕਾਬ ਕਰਨਾ, ਨਿਕੋਟੀਨ ਔਰ ਤੰਬਾਕੂ ਕੀ ਲੱਤ ਕਾ ਮੁਕਾਬਲਾ ਕਰਨਾ ਹੈ। ਅੱਜ ਦੀ ਇਹ ਗੁਜ਼ਾਰਿਸ਼ ਆਪਣੇ ਸਾਮੀਨ ਥੀ ਰੇਸੀ ਕਿ ਉਹ ਤੰਬਾਕੂ ਨੋਸ਼ੀ ਦੇ ਖਿਲਾਫ਼ ਅਵਾਮੀ ਬੇਦਾਰੀ ਔਰ ਅਵਾਮੀ ਮੁਹਿੰਮ ਚਲਾਵਣ ਤਾਂ ਜੇ ਅੱਜ ਦਾ ਮਾਸ਼ਰਾ ਹਰ ਕਿਸਮ ਦੇ ਤੰਬਾਕੂ ਥੀ ਪਾਕ ਹੋ ਸਕੇ। ਇਸ ਨਾਲ ਅੱਜ ਦਾ ਮਾਹੌਲ ਵੀ ਪਾਕ ਔਰ ਸਾਫ਼ ਰਹੇ ਸੀ, ਅਸੀਂ ਹਰ ਕਿਸਮ ਦੀ ਬਿਮਾਰੀ ਥੀ ਬਚ ਸਕਸਾਂ ਔਰ ਆਉਣ ਵਾਲੀ ਨਸਲਾਂ ਦਾ ਮੁਸਤਕਬਿਲ ਬਚ ਗਏ ਸੀ।
1: ਜੀ ਸਾਮੀਨ, ਤੁਸਾਂ ਇਹ ਗੱਲਬਾਤ ਸੁਣੀ, ਪੇਸ਼ ਕਰ ਰਿਹਾ ਸੀ ਸ਼ਾਬਾਨ ਖਾਨ ਤੇ ਮੌਜੂ ਆਸਾ ਨੋ ਟਬੈਕੋ ਡੇ। ਤੇ ਸਾਮੀਨ, ਆਓ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਕੋ ਨਿੱਕੀ ਨਿੱਕੀ ਲੋਈ ਇਸ ਗੀਤ ਵਿੱਚ ਤੇ ਕਲਾਮ ਕਰੀਮੁੱਲਾ ਕੁਰੈਸ਼ੀ ਹੋਰਾਂ।

0: ਜੀ ਸਾਮੀਨ, ਤੁਸਾਂ ਗੀਤ ਸੁਣਿਆ। ਆਵਾਜ਼ ਆਸੀ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਦੀ ਤੇ ਕਲਾਮ ਆਸਾ ਕਰੀਮੁੱਲਾ ਕੁਰੈਸ਼ੀ ਹੋਰਾਂ ਦਾ। ਤੇ ਸਾਮੀਨੇ ਆਸੀ ਅੱਜ ਦੇ ਪਹਾੜੀ ਪ੍ਰੋਗਰਾਮ ਦੀ।
1: ਆਕਾਸ਼ਵਾਣੀ ਸ੍ਰੀਨਗਰ ਕੀ ਆਵਾਜ਼, 4:20 ਹੋ ਰਹੇ ਹੈਂ। ਸਮਾਪਤ ਕਰੇ ਪਹਾੜੀ ਖਬਰੋਂ ਕਾ ਬੁਲੇਟਿਨ।

0: ਗੀਤ ਸੁਣਿਆ। ਆਵਾਜ਼ ਅਸੀਂ ਅਬਦੁਲ ਰਸ਼ੀਦ ਕੁਰੈਸ਼ੀ ਹੋਰਾਂ ਦੀ ਤੇ ਕਲਾਮ ਆਸਾ ਕਰੀਮੁੱਲਾ ਕੁਰੈਸ਼ੀ ਹੋਰਾਂ ਦਾ। ਤੇ ਸਾਮੀਨੇ ਅਸੀਂ ਅੱਜ ਦੇ ਪਹਾੜੀ ਪ੍ਰੋਗਰਾਮ ਦੀ
1: ਆਕਾਸ਼ਵਾਣੀ ਸ੍ਰੀਨਗਰ ਕੀ ਆਵਾਜ਼ 4:20 ਹੋ ਰਹੇ ਸਮਾਪਤ ਕਰੇ ਪਹਾੜੀ ਖਬਰੋਂ ਕਾ ਬੁਲੇਟਿਨ।
2: ਸਾਮੀਨ ਆਦਾਬ, ਇਹ ਆਕਾਸ਼ਵਾਣੀ ਦਾ ਸ੍ਰੀਨਗਰ ਸਟੇਸ਼ਨ ਹੈ। 4:20 ਹੋ ਗਏ ਪਹਾੜੀ ਖਬਰਨਾਮਾ ਕਹਿਣ ਕੇ ਮੈਂ ਜਾਵੇਦ ਮੁਗਲ। ਸਭ ਤੋਂ ਪਹਿਲਾਂ ਪੇਸ਼ ਹਨ ਖਾਸ ਖਾਸ ਖਬਰਾਂ ਦੀਆਂ ਸੁਰਖੀਆਂ। ਸ੍ਰੀਨਗਰ ਵਿੱਚ 2 ਤਿਆੜਿਆ ਕਸ਼ਮੀਰ ਲਿਟਰੇਚਰ ਫੈਸਟੀਵਲ ਦਾ ਆਗਾਜ਼ ਲੈਫਟੀਨੈਂਟ ਗਵਰਨਰ ਸੁਣ ਕੀਤਾ ਇਫਤਤਾਹ। ਭਾਰਤੀ ਫੌਜ ਕਿਸੇ ਵੀ ਸੂਰਤ ਹਾਲ ਦਾ ਮੁਕਾਬਲਾ ਕਰਨ ਵਾਸਤੇ ਤਿਆਰ, NDA ਪਾਸਿੰਗ ਆਊਟ ਪਰੇਡ ਨਾਲ ਫੌਜ ਦੇ ਸਰਬਰਾਹ ਦਾ ਖਿਤਾਬ। ਮਰਕਜ਼ ਵਿੱਚ NDA ਸਰਕਾਰ ਦੇ 12 ਸਾਲ ਮੁਕੰਮਲ, ਕਈ ਸ਼ੋਬਿਆਂ ਵਿੱਚ ਵਾਜ਼ਿਆ ਤਰੱਕੀ ਦਰਜ। ਔਰ ਵਜ਼ੀਰ ਆਜ਼ਮ ਕੱਲ੍ਹ ਕਰਸਨ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਈ ਮੌਜੂਦ ਉੱਤੇ ਇਜ਼ਹਾਰ ਖਿਆਲ। ਹੁਣ ਪੇਸ਼ ਹੈ ਇਹਨਾਂ ਤਾਂ ਦੁਨੀਆਂ ਖਬਰਾਂ ਦੀ ਤਫਸੀਲ। SKICC ਸ੍ਰੀਨਗਰ ਵਿੱਚ ਅੱਜ ਦੀ 2 ਤਿਆੜਾ ਕਸ਼ਮੀਰ ਲਿਟਰੇਚਰ ਫੈਸਟੀਵਲ ਦੇ 3 ਸ਼ੁਮਾਰੇ ਦਾ ਆਗਾਜ਼ ਹੋਇਆ। ਫੈਸਟੀਵਲ ਦਾ ਇਫਤਤਾਹ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਕੀਤਾ। ਉਹਨਾਂ ਸੁਣ ਅਦੀਬਾਂ ਔਰ ਕਲਮਕਾਰਾਂ ਦੀ ਤਾਕੀਦ ਕੀਤੀ ਜੇ ਉਹ ਆਪਣੀ ਤਖਲੀਕਾਤ ਦੇ ਜ਼ਰੀਏ ਮੁਸਬਤ ਸੋਚ ਔਰ ਰਵਾਦਾਰੀ ਕੋ ਬਦਾਵਾ ਦੇਵਨ। ਉਹਨਾਂ ਸੁਣ ਆਖਿਆ ਜੇ ਅਸਾਂ ਕੋ ਆਪਣੀ ਤਾਰੀਖ ਦਾ ਤਹਫ਼ੁਜ਼ ਯਕੀਨੀ ਬਣਾਉਣਾ ਚਾਹੀਏ।
3: वैश्विक विमर्श गढ़ने के लिए कई बार करोड़ों रुपए खर्च कर देती है, लेकिन एक फिक्शन या नॉन फिक्शन नॉवेल वो असर कभी कभी पैदा कर देता है जिसे करोड़ों रुपए खर्च करके भी हासिल नहीं किया जा सकता। इसका कारण ये है कि लेखनी शब्दों में नहीं दिल की धड़कनों में बसती है, और इसलिए और मैं मानता हूं कि हमें इसके साथ साथ ये भी सुनिश्चित करना होगा, देखना होगा कि विदेशों में बैठकर कोई हमारे इतिहास और वर्तमान को तोड़ मड़ोड़ कर न पेश कर पाए। आज आवश्यकता इस बात की नहीं है कि हम आत्मप्रशंसा करें, बल्कि आवश्यकता इस बात की है कि हमारे जो राइटर्स हैं, थिंकर्स हैं, लेखक हैं, इस मजबूत नींव पर भारत की नई गाथा गढ़ने की जिम्मेदारी अपने कंधों पर लें, नया नैरेटिव बनाने में पूरा सहयोग करें।
2: ਲੈਫਟੀਨੈਂਟ ਗਵਰਨਰ ਸੁਣ ਇਸ ਮੌਕੇ ਉੱਤੇ ਪਦਮਸ਼੍ਰੀ ਪ੍ਰੋਫੈਸਰ ਸ਼ਫੀ ਸ਼ੋਕ ਔਰ ਦੂਈ ਕਈ ਸ਼ਖਸੀਅਤ ਦੀ ਇੱਜ਼ਤ ਅਫਜ਼ਾਈ ਕੀਤੀ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਗੋਆ ਦੇ ਸਟੇਟਹੁੱਡ ਡੇ ਦੇ ਮੌਕੇ ਉੱਤੇ ਉੱਥੋਂ ਦੇ ਲੋਕਾਂ ਕੋ ਮੁਬਾਰਕਬਾਦ ਦਿੱਤੀ ਹੈ। ਇੱਕ ਸੁਨਿਆ ਵਿੱਚ LG ਸੁਣ ਆਖਿਆ ਜੇ ਕੁਦਰਤੀ ਖੂਬਸੂਰਤੀ ਔਰ ਗੁਨਾਗੂ ਸਕਾਫਤੀ ਵਿਰਸੇ ਨਾਲ ਮਾਲਾਮਾਲ ਇਸ ਰਿਆਸਤ ਸੁਣ ਕਈ ਸਾਰੇ ਸ਼ੋਬਿਆਂ ਵਿੱਚ ਆਪਣੀ ਇੱਕ ਖਾਸ ਸ਼ਨਾਖਤ ਕਾਇਮ ਕੀਤੀ ਹੈ। ਭਾਰਤੀ ਫੌਜ ਦੇ ਸਰਬਰਾਹ ਜਨਰਲ ਉਪਿੰਦਰ ਦਵੇਦੀ ਸੁਣ ਆਖਿਆ ਜੇ ਮੁਲਕ ਦੀ ਫੌਜ ਇੰਤਹਾਈ ਚੌਕਸ ਔਰ ਮੁਸਤੈਦ ਹੈ। ਜ਼ਰੂਰਤ ਪੈਣ ਦੇ ਵੇਲੇ ਆਪਰੇਸ਼ਨ ਸਿੰਧੂਰ ਦਾ ਦੂਆ ਮਰਹਲਾ ਅੰਜਾਮ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਦੀ 150ਵੀਂ ਪਾਸਿੰਗ ਆਊਟ ਪਰੇਡ ਨਾਲ ਖਿਤਾਬ ਕਰਦੇ ਹੋਇਆਂ ਜਨਰਲ ਦਵੇਦੀ ਸੁਣ ਆਖਿਆ ਜੇ ਆਪਰੇਸ਼ਨ ਸਿੰਧੂਰ ਪਹਿਲੇ ਮਰਹਲੇ ਦੀ ਭਾਰਤੀ ਫੌਜ ਦੇ ਨਜ਼ਮ ਓ ਜ਼ਬਤ ਔਰ ਆਪਸੀ ਤਾਲਮੇਲ ਦਾ ਮੁਜ਼ਾਹਰਾ ਹੈ। ਉਹਨਾਂ ਸੁਣ ਤਰਬੀਅਤ ਮੁਕੰਮਲ ਕਰਨ ਵਾਲੇ ਫੌਜੀ ਜਵਾਨਾਂ ਦੀ ਤਲਕੀਨ ਕੀਤੀ ਜੇ ਉਹ ਆਪਣੇ ਫਰਾਇਜ਼ ਲੰਘਣ ਔਰ ਤਨਦੇਹੀ ਦੇ ਨਾਲ ਅੰਜਾਮ ਦੇਵਨ।
4: As far as Operation Sindoor is concerned, firstly, it is still continuing. There is temporary cessation of hostilities. So the Indian Army or all the three services are preparing well for Operation Sindoor 2.0 if it takes place. Presently, we are looking at enhancing our synergy within the three services. We are looking at equipping ourselves for the next warfare. As I have told you, the next warfare will not be limited to the land, maritime and air alone. The new entries, that is the space, cyber and cognitive warfare, will play a very important role.
2: ਮਰਕਜ਼ ਵਿੱਚ NDA ਸਰਕਾਰ ਦੇ 12 ਸਾਲ ਮੁਕੰਮਲ ਹੋਣੇ ਦੇ ਬਾਅਦ ਮੁਲਕ ਦੇ ਬੇਸ਼ਤਰ ਹਿੱਸਿਆਂ ਵਿੱਚ ਤਾਮੀਰ ਓ ਤਰੱਕੀ ਦੇ ਸਮਰਾਟ ਸਾਫ਼ ਤੌਰ ਉੱਤੇ ਦਿਸ ਰਹੇ ਹਨ। 12 ਸਾਲ ਦੇ ਇਸ ਅਰਸੇ ਵਿੱਚ ਭਾਰਤ ਸੁਣ ਸਿਆਸੀ, ਸਮਾਜੀ, ਮਿਸ਼ਿਅਤ, ਬੁਨਿਆਦੀ ਢਾਂਚੇ ਔਰ ਆਲਮੀ ਸਤਹ ਦੇ ਮਹਾਜ਼ ਉੱਤੇ ਮੁਖਤਲਿਫ ਸ਼ੋਬਿਆਂ ਵਿੱਚ ਕਾਮਯਾਬੀਆਂ ਦੇ ਕਈ ਪਾਏਦਾਨ ਤੈਅ ਕੀਤੇ ਹਨ। ਇਸ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਜਨ ਆਰੋਗਿਆ ਆਯੁਸ਼ਮਾਨ ਭਾਰਤ ਨਾਂ ਦੀ ਯੋਜਨਾ ਕਾਬਲੇ ਜ਼ਿਕਰ ਹੈ, ਜਿਸ ਦੀ ਅਮਲ ਆਵਰੀ ਥੀ ਆਮ ਲੋਕ ਕਾਫ਼ੀ ਮੁਤਮੈਨ ਹਨ। ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦਿਆਂ ਹੋਇਆਂ ਇੱਕ ਸ਼ਹਿਰੀ ਦੇ ਤਾਸੁਰਾਤ।
5: ਮੈਂ ਫੈਯਾਜ਼ ਅਹਿਮਦ, ਬਾਰਾਮੂਲਾ ਸੇ। ਮੈਂ NDA ਸਰਕਾਰ ਔਰ ਮੋਦੀ ਜੀ ਕਾ ਬਹੁਤ ਹੀ ਸ਼ੁਕਰਗੁਜ਼ਾਰ ਹੂੰ ਕਿ ਉਹਨਾਂ ਨੇ ਬਹੁਤ ਸਾਰੀ ਜੋ ਸਕੀਮਾਂ ਚਲਾਈ, ਜਿਸ ਮੈਂ ਪਹਿਲੀ ਵਾਰ ਇੱਕ

ਆਕਾਸ਼ਵਾਣੀ ਸ੍ਰੀਨਗਰ ਤੇ ਗੁਜਰੀ ਪ੍ਰੋਗਰਾਮ ਸੁਣਨ ਵਾਲਾ ਸਜਣਾ ਮਿਹਰਬਾਨਾ ਏ ਖਿਦਮਤ ਮਾਂ ਤਾਰਾ ਮੇਜ਼ਬਾਨ ਅਲਤਾਫ ਨਿਜ਼ਾਮੀ ਦੀ ਤਰਫੋਂ ਅਸਲਾਮ ਅਲੈਕੁਮ ਸਜਣੋ, ਉਮੀਦ ਕਰੂੰ ਜੇ ਤੁਮ ਖੈਰ ਸੁੱਖ ਨਾਲ ਹੋਵੇਗਾ ਅਤੇ ਦੁਆ ਏ ਜੇ ਰੱਬ ਮਿਹਰਬਾਨ ਤੁਮਨਾ ਸਦਾ ਸਲਾਮਤ ਰੱਖੇ, ਸੁਖੀ ਰਹੀ ਤਾਂ ਇਸੇ ਤਰ੍ਹਾਂ ਹੀ ਮਾਰੋ ਦੋਸਤੀ ਜਿਹੜੀ ਹੈ ਜਾਂ ਮਾਰੀ ਹਵਾ ਜੁੜਿਆ ਰਹੀ, ਹਮ ਤਾਰੇ ਨਾਲ ਜੁੜਿਆ ਰਾਂ ਤਾਂ ਤੁਮ ਆਪਣੀ ਆਰਾ ਆਪਣੀ ਤਜਾਵੀਜ਼ ਮਾਰਾ ਪ੍ਰੋਗਰਾਮ ਕਾ ਹਵਾਲਾ ਸੰਗ ਟੋਰ ਸਕੀ ਤਾਂ ਮਾਰੀ ਕੋਸ਼ਿਸ਼ ਹੋਵੇ ਕਿ ਬਿਹਤਰ ਤੋਂ ਬਿਹਤਰ ਪ੍ਰੋਗਰਾਮ ਤੁਹਾਡੀ ਖਿਦਮਤ ਮਾਂ ਪੇਸ਼ ਕੀਤਾ ਜਾ ਸਕੇ। ਕਿਸੇ ਵੀ ਕੰਮ ਆ ਡਿਸਿਪਲਿਨ ਜਿਹੜਾ ਹੈ ਨਾ ਉਹ ਬੜੀ ਅਹਿਮੀਅਤ ਰੱਖਿਆ ਤਾਂ ਨਜ਼ਮ ਓ ਜ਼ਬਤ ਕਾ ਜਿਤਨਾ ਅਸਬਾਬ ਹੋਵੀ ਇਨਸਾਨ ਨੂੰ ਕੋਸ਼ਿਸ਼ ਕਰਨੀ ਲੋੜੀਏ ਕਿ ਉਹਨਾਂ ਨੂੰ ਸਮਝੇ ਅਤੇ ਉਹਨਾਂ ਉੱਪਰ ਅਮਲ ਵੀ ਕਰੇ। ਸਜਣੋ, ਜ਼ਿੰਦਗੀ ਛੜੀ ਜਜ਼ਬਾਤੀ ਇਰਾਦਾ ਜਾਂ ਵੇਲਾਂ ਗਾ ਹੌਸਲਾ ਉਹ ਨਾ ਨਹੀਂ ਬਲਕਿ ਇੱਕ ਬਰਾਬਰ ਹਿੰਮਤ ਜਦੋਂ ਜੈਦ ਅਤੇ ਬਕਾ ਗੀ ਜੰਗ ਉਹ ਨਾ ਹੈ ਜ਼ਿੰਦਗੀ। ਇੱਕ ਮਸ਼ਹੂਰ ਅਤਾਲਵੀ ਫਲਸਫੀ ਕਾ ਲਫਜ਼ਾ ਮੈਂ ਕਦੇ ਹਮ ਦੇਖਾਂ, ਉਹ ਕਹਿ ਕੇ ਨਜ਼ਮ ਓ ਜ਼ਬਤ ਕੋਈ ਸਾਦੋ ਜੋ ਅਖਲਾਕੀ ਜਾਂ ਨਫਸੀਆਤੀ ਤਸੱਵਰ ਨਹੀਂ ਬਲਕਿ ਵੋ ਤਾਕਤਵਾਰ ਹਥਿਆਰ ਹੈ ਜਿਹੜਾ ਆਪਣਾ ਜ਼ਿੰਦਗੀ ਕਾ ਮੈਦਾਨ ਮਾਂ ਕਾਮਯਾਬੀ ਅਤੇ ਫਤਿਹ ਕੀ ਜ਼ਮਾਨਤ ਦੇ ਹੈ। ਇਸ ਬਾਰੇ ਜਦ ਹਮ ਗੱਲ ਕਰਾਂ ਤਾਂ ਕੁਝ ਮੋਟੀ ਮੋਟੀ ਗੱਲਾਂ ਦਾ ਧਿਆਨ ਹੋਣਾ ਜ਼ਰੂਰੀ ਹੈ, ਜਿਸ ਤਰ੍ਹਾਂ ਜੇ ਡਿਸਿਪਲਿਨ ਛੜੋ ਹੌਸਲੋ ਹੀ ਨਹੀਂ ਬਲਕਿ ਬਕਾ ਕੀ ਜੰਗ ਹੈ। ਆਮ ਤੌਰ ਪਰ ਸਮਝਾਂ ਜੇ ਡਿਸਿਪਲਿਨ ਛੜੋ ਖਵਾਹਿਸ਼ ਜਾਂ ਇਰਾਦਾ ਸੰਗ ਜੁੜਿਆ ਹੋਵੇ ਹੈ, ਜਦਕਿ ਸਦਾਕਤ ਕਿਆ ਹੈ ਜੇ ਡਿਸਿਪਲਿਨ ਇਨਸਾਨ ਕੀ ਦਾਖਲੀ ਜੰਗੋ ਨਾ ਹੈ ਔਰ ਜਾਂ ਲੜਾਈ ਉਨ ਤਾਕਤਾਂ ਦੇ ਖਿਲਾਫ ਹੈ ਜਿਹੜੀ ਇੱਕ ਇਨਸਾਨ ਨਾ ਕਮਜ਼ੋਰ ਸੁਸਤ ਕਾਹਲ ਅਤੇ ਬੇਰਾ ਜਿਹੜੀ ਬਣਾ ਛੋੜੀ। ਬਗੈਰ ਡਿਸਿਪਲਿਨ ਜਾਂ ਨਜ਼ਮ ਓ ਜ਼ਬਤ ਥਾਰੀ ਜ਼ਹਾਨਤ ਥਾਰੀ ਸਲਾਹੀਅਤ ਨਾਲੇ ਹੁਨਰ ਬੇਮਕਸਦ ਅਤੇ ਬੇਮਾਨੂ ਹੈ। ਗੱਲਬਾਤ ਕੋ ਸਿਲਸਿਲੋ ਜਾਰੀ ਰੱਖਾਂਗਾ। ਪ੍ਰੋਗਰਾਮ ਕੋ ਆਗਾਜ਼ ਕਰਦਿਆਂ ਗੀਤ ਕੇ ਨਾਲ ਮਾਸਟਰ ਕਰਤਾਰ ਚੰਦ ਤੇ ਸੰਗੀਆਂ ਕੀ ਆਵਾਜ਼ ਮਾਂ।

ਮਜ਼ਬੂਤ ਇੱਕ ਇਰਾਦਾ ਗੋ ਨਾ ਹੈ ਤਾਂ ਯੋ ਨਾ ਟੁੱਟਣ ਵਾਲੋ ਵੋ ਕਿਲੋ ਹੈ ਜਿਹੜੋ ਇਨਸਾਨ ਨਾ ਜ਼ਿੰਦਗੀ ਦੀਆਂ ਅਫਰਾ ਤਫਰੀਆਂ 'ਤੇ ਬੇਮਕਸਦ ਖੁਆਇਸ਼ਾਂ 'ਤੇ ਅਤੇ ਬਾਹਰਲਾ ਮੁਕਾਬਲਾ 'ਤੇ ਬਚਾ ਕੇ ਰੱਖੇ। ਜਦ ਕੋਈ ਇਨਸਾਨ ਡਿਸਿਪਲਨ ਨਾਲ ਆਪਣੀ ਜ਼ਿੰਦਗੀ ਕੋ ਹਿੱਸੋ ਬਣਾ ਲੈ ਤਾਂ ਕੋਈ ਵੀ ਤੂਫਾਨ, ਕਾਈ ਵੀ ਔਖਤ, ਕਾਈ ਵੀ ਪਰੇਸ਼ਾਨੀ ਅਤੇ ਕੋਈ ਵੀ ਹਾਦਸੋ ਉਸਨੂੰ ਜ਼ਹਿਨੀ ਤੌਰ 'ਤੇ ਕਮਜ਼ੋਰ ਨਹੀਂ ਕਰ ਸਕਦਾ। ਡਿਸਿਪਲਨ ਇੱਕ ਇਨਸਾਨ ਕਾ ਜ਼ਹਿਨ ਪਰ ਸਕੂਨ, ਸਾਫ ਅਤੇ ਤਾਕਤਵਰ ਜਿਹੜਾ ਵਾ ਉਸਨੇ ਬਣਾ ਛੋੜੇ ਅਤੇ ਚੁਕੰਨੂ ਰਹਿਣੂ ਹੈ ਅਤੇ ਹਿਕਮਤ ਅਮਲੀ ਸੰਗ ਅਸਲ ਡਿਸਿਪਲਨ ਜਿਹੜਾ ਹੈ ਉਸਨਾ ਫੋਲੋ ਕਰਨੂ ਹੈ ਅਤੇ ਸੱਚੀ ਕਾਮਯਾਬੀ ਹਾਸਲ ਕਰਨ ਵਾਸਤੇ ਜ਼ਰੂਰੀ ਹੈ ਜੇ ਡਿਸਿਪਲਨ ਨਾ ਇੱਕ ਹਮੇਸ਼ਾ ਵਾਸਤੇ ਸੋਹਣੀ ਹਿਕਮਤ ਅਮਲੀ ਸੰਗ ਅਪਣਾ ਲਿਓ ਜਾਏ। ਆਰਾਮ ਬਖਸ਼ ਅਤੇ ਪੁਰਸਕੂਨ ਘੜੀਆਂ ਵਾਂ ਆਪਣਾ ਆਪ ਨਾ ਔਖਤਾਂ ਦਾ ਮੁਕਾਬਲਾ ਵਾਸਤੇ ਤਿਆਰ ਕਰਨੋ ਲੋੜੀਏ ਕਿਉਂਕਿ ਜਦ ਤੂਫਾਨ ਸਿਰ ਬਰਾਜ ਹੈ ਤਦ ਤਿਆਰੀ ਜਿਹੜੀ ਹੈ ਵਾ ਨਹੀਂ ਹੋ ਸਕਦੀ। ਤਿਆਰੀ ਕਰਦੇ ਵੇਲੇ ਹਰ ਰੋਜ਼ ਆਪਣੋ ਹਿਸਾਬ ਲੈਣੋ ਲੋੜੀਏ ਆਪਣਾ ਕਿਉਂਕਿ ਗਰੇਬਾਨ ਮਾਂ ਟਟੋਲਣੋ ਲੋੜੀਏ ਆਉਣ ਵਾਲਾ ਵੇਲਾ ਮਾਂ ਗੁਜ਼ਰੀ ਜਿਹੜੀ ਗੁਜ਼ਰਿਆ ਵੇਲਾ ਕੀ ਜਿਹੜੀ ਗਲਤੀ ਹੈ ਵੇ ਆਉਣ ਵਾਲਾ ਵੇਲਾ ਮਾਂ ਨਾ ਹੋਵੇ ਉਹਨਾਂ 'ਤੇ ਸਬਕ ਸਿੱਖਣੋ ਹੈ ਅਤੇ ਆਪਣੀ ਰਾਹ ਜਿਹੜੀ ਹੈ ਵਾ ਸਾਫ ਕਰਨੀ ਹੈ ਔਰ ਫਿਰ ਵੇ ਰਾਹ ਸਾਫ ਕਰ ਗਏ ਤਾਂ ਕਾਮਯਾਬੀ ਦਾ ਰਸਤਾ ਪਰ ਚੱਲ ਸਕੀਂ ਅਤੇ ਹਿਕਮਤ ਅਮਲੀ ਇਨਸਾਨ ਨਾ ਨਾਕਾਮ ਹੋਣ 'ਤੇ ਮਹਿਫੂਜ਼ ਰੱਖੇ। ਸੱਜਣੋ ਅੱਗੇ ਸਾਰੀ ਖਿਦਮਤ ਮੈਂ ਪੇਸ਼ ਕਰਦਿਆਂ ਅਬਦੁਲ ਗਫੂਰ ਦੀ ਆਵਾਜ਼ ਮਾਂ ਯਾ ਸੌਗਾਤ।

ਸਜਣੋ ਅਤੇ ਮਿਹਰਬਾਨੋ, ਕਾਮਯਾਬ ਲੋਕਾਂ ਨਾਲੇ ਕਾਮਯਾਬ ਕੌਮਾਂ ਕੋ ਕਾਮਯਾਬੀ ਕੋ ਜਿਹੜੋ ਅਸਲ ਰਾਜ਼ ਹੋਵੇ ਉਹ ਡਿਸਿਪਲਨ ਹੋਵੇ ਅਤੇ ਇਸ ਨਾਲ ਕੌਮ ਅਤੇ ਮੁਲਕ ਅਰੂਜ ਅਤੇ ਜ਼ਵਾਲ ਗਈ ਮੰਜ਼ਿਲ ਜਿਹੜੀ ਹੈ ਉਹਨਾਂ 'ਤੇ ਗੁਜ਼ਰੀ ਅਤੇ ਇਸ ਕਰਕੇ ਨਜ਼ਮ ਜ਼ਬਤ ਅਤੇ ਡਿਸਿਪਲਨ ਨਾਲ ਹਰ ਇਨਸਾਨ ਆਪਣੇ ਸ਼ੁਹਾਰ ਆਪਣੋ ਹਿਕਮਤ ਅਮਲੀ ਅਤੇ ਆਪਣੋ ਮਕਸਦ ਬਣਾ ਲੈਣ ਅਤੇ ਡਿਸਿਪਲਨ ਛੱਡੋ ਇੱਕ ਲਫ਼ਜ਼ ਹੀ ਨਹੀਂ ਬਲਕਿ ਇੱਕ ਫਿਕਰ ਹੈ ਇੱਕ ਤਰਜ਼ ਅਮਲ ਹੈ ਜਿਹੜੋ ਜ਼ਿੰਦਗੀ ਕੋ ਮਕਸਦ ਨਾ ਤੇਜ਼ੀ ਵਕਾਰ ਅਤੇ ਰਫ਼ਤਾਰ ਅਦਾ ਕਰੇ ਯਾ ਵਾ ਖੂਬੀ ਹੈ ਜਿਹੜੀ ਇਨਸਾਨ ਨਾ ਅਸ਼ਰਫੁਲ ਮਖਲੂਕਾਤ ਕਾ ਦਰਜਾ ਵਰ ਪਹੁੰਚਾਵੇ ਤਾਂ ਦੇਖੋ ਕਿ ਨਜ਼ਮ ਜ਼ਬਤ ਦੇ ਬਗੈਰ ਜ਼ਿੰਦਗੀ ਜਿਹੜੀ ਹੈ ਗਲੀ ਕਾ ਸ਼ੋਰ ਨਾਲੋਂ ਗੁੰਮ ਹੋ ਜਾਣ ਵਾਲੀ ਆਵਾਜ਼ ਮਾਂ ਤਕਸੀਮ ਹੋ ਜਾਏ ਜਿਸ ਕੋ ਬਗੈਰ ਸ਼ੋਰ ਸ਼ਰਾਬਾ ਤੋਂ ਹੋਰ ਕੋਈ ਮਤਲਬ ਨਹੀਂ ਹੋਤੋ ਅੱਜ ਕੋ ਇਨਸਾਨ ਜਾਨਵਰ ਚੜ ਗਿਓ ਹੈ ਨਵੀਂ ਨਵੀਂ ਖੋਜਾਂ ਮਾਂ ਲੱਗੋ ਵੀ ਹੈ ਰੋਜ਼ ਕਾ ਨਵੀਂ ਤਹਿਕੀਕ ਕਰੇ ਔਰ ਯੋ ਸਾਰੋ ਕੁਝ ਤਦ ਹੀ ਮੁਮਕਿਨ ਹੈ।

ਜਦ ਉਸਨੇ ਵੇਲਾ ਗਈ ਸਹੀ ਸਿਮਤ ਵਰ ਅਮਲ ਕੀਓ, ਸਹੀ ਇਸਤੇਮਾਲ ਕੀਓ, ਔਰ ਡਿਸਿਪਲਨ ਨਾਲ ਆਪਣੀ ਜ਼ਿੰਦਗੀ ਕੋ ਹਿੱਸਾ ਬਣਾਇਓ। ਨਾਲੇ ਉਸਨੇ ਆਪਣਾ ਵਕਤ, ਆਪਣਾ ਵਸਾਇਲ ਅਤੇ ਇਲਮ ਅਤੇ ਪੱਕਾ ਇਰਾਦਾ ਨਾਲ ਆਪਣੂੰ ਜਿਹੜਾ ਕੰਮ ਥੋ ਉਹ ਜਾਰੀ ਅਤੇ ਸਾਰੀ ਰੱਖਿਓ। ਅੱਜ ਹਮ ਸਮਾਜ ਮਾਂ ਜਿਸ ਵੇਲੇ ਬਦਤੀ ਬੇਚੈਨੀ, ਦੌੜਾ ਤਾਈ, ਤਾਲੀਮੀ ਇਦਾਰਾ ਮਾਂ ਬਦਨਜ਼ਮੀ, ਆਪਣਾ ਫਰਜ਼ਾਂ ਅਤੇ ਜ਼ਿੰਮੇਦਾਰੀਆਂ ਸੰਗ ਜਿਹੜਾ ਨਾ ਗਫਲਤ ਕੋ ਵਰਤਾਓ ਵੀ ਡਾਢੋ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਯੋ ਹਮਨਾ ਸਮਝ ਆ ਜਾਣੋ ਚਾਹੀਏ ਜੇ ਜ਼ਿੰਦਗੀ ਮਾਂ ਡਿਸਿਪਲਨ ਕੋ ਨਾ ਆਉਣੂ, ਹਮਨਾ ਜ਼ਿੰਦਗੀ ਮਾਂ ਮੁਝ ਪਿੱਛੇ ਛੋੜ ਦੇ, ਹਮਨਾ ਇੱਕ ਫਰਦ ਅਤੇ ਇੱਕ ਘੁੰਮ ਆਉਣ ਗਿਆ ਨਾਤੇ ਡਿਸਿਪਲਨ ਕੋ ਮੁਜ਼ਾਹਿਰੋ ਕਰਨੋ ਲੋੜੀਏ। ਵੇਲਾ ਗੀ ਕਦਰ ਕਰਨੂ ਸਿੱਖਣੋ ਲੋੜੀਏ। ਕਵਾਨੈਨ ਗੀ ਪਾਸਦਾਰੀ ਅਤੇ ਜਾਣਕਾਰੀ ਅਤੇ ਅਹਿਤਰਾਮ ਵੀ ਹੋਣੋ ਜ਼ਰੂਰੀ ਹੈ। ਆਪਣਾ ਫਰਜ਼ਾਂ ਅਤੇ ਜ਼ਿੰਮੇਦਾਰੀਆਂ ਸੰਗ ਇਨਸਾਫ ਕਰਨ ਵਾਸਤੇ ਡਿਸਿਪਲਨ ਕੋ ਰਾਹ ਚੁਣਨੋ ਪਵੇਗੋ। ਤਾਂ ਜਾ ਕੇ ਫਿਰ ਹਮ ਇੱਕ ਮੁਹੱਜ਼ਬ ਮੁਆਸ਼ਰਾ, ਇੱਕ ਤਰੱਕੀ ਯਾਫਤਾ ਕੌਮ, ਨਾਲੇ ਇੱਕ ਕਾਮਯਾਬ ਇਨਸਾਨ ਜਿਹੜਾ ਉਹ ਬਣ ਸਕਾਂ। ਮੁਕਤੀ ਗੱਲ ਯਾ ਹੈ ਸਜਣੋ, ਜੇ ਡਿਸਿਪਲਨ ਵਾਹ ਜ਼ੰਜੀਰ ਨਹੀਂ ਜਿਹੜਾ ਇਨਸਾਨ ਨਾ ਕੈਦ ਕਰੇ, ਬਲਕਿ ਇਹ ਉਹ ਪੁਲ ਹੈ ਜਿਹੜਾ ਇਨਸਾਨ ਨਾ ਉੱਚਾਈਆਂ ਅਤੇ ਬੁਲੰਦੀਆਂ ਤੱਕ ਲੈ ਚੱਲੇ। ਜਿਸ ਤਰ੍ਹਾਂ ਮਿਹਨਤ ਕਾਮਯਾਬੀ ਦੀ ਕੁੰਜੀ ਹੈ, ਉਸੇ ਤਰ੍ਹਾਂ ਕਾਮਯਾਬੀ ਦੀ ਪੌੜੀ ਜਿਹੜੀ ਹੈ ਵਾਹ ਡਿਸਿਪਲਨ ਅਤੇ ਨਜ਼ਮ ਓ ਜ਼ਬਤ ਹੈ। ਇਸਕੇ ਨਾਲ ਹੀ ਗੋਜਰੀ ਪ੍ਰੋਗਰਾਮ ਕੋ ਵੇਲੋ ਮੁਕਰਨ ਆਵੇ। ਗੋਜਰੀ ਪ੍ਰੋਗਰਾਮ ਦਾ ਪ੍ਰੋਡਿਊਸਰ ਹੈ ਵਸੀਮ ਫਾਰੂਕ ਵਾਨੀ ਅਤੇ ਆਪਣਾ ਮੇਜ਼ਬਾਨ ਅਲਤਾਫ ਨਿਜ਼ਾਮੀ ਨਾਲ ਅਗਲੀ ਮੁਲਾਕਾਤ ਤੋੜੀ ਦਿਓ ਇਜਾਜ਼ਤ। ਰੱਬ ਰੱਖੋ।

ਤਾਹਿਰਾ ਜਾਣਦੀ ਹਿੰਦੀ ਗੈਰੀ ਕੇ ਬਾਕੀ ਬਰਸ ਕੰਗਮ ਡਾਰਾ ਚੱਕ ਬੈਠੇ ਅਬਦੁਲ ਅਹਦ ਮੁਸ਼ਤਾਕ ਅਹਿਮਦ ਮੁਹੰਮਦ ਸਲੀਮ ਮੁਹੰਮਦ ਅਸ਼ਰਫ ਸ਼ਕੀਲਾ ਬੇਗਮ ਅਬਦੁਲ ਮਜੀਦ ਅਬਦੁਲ ਹਮੀਦ ਆਦਿਲ ਸਬ ਤੇ ਮੁਦਸਰ ਅਹਿਮਦ ਥਿਓਰ ਗਾਂਦਰਬਲ ਬੈਠੇ ਯੋਹੇ ਬਦ ਬੋਜ਼ੁਨ ਯਸਾਨ ਮੁਹੰਮਦ ਮਕਬੂਲ ਰਾਥਰ ਸ਼ੌਕਤ ਅਹਿਮਦ ਆਜ਼ਿਮ ਸ਼ੌਕਤ ਪਰਵੇਜ਼ ਅਹਿਮਦ ਮੁਹੰਮਦ ਸਿਦੀਕ ਭੱਟ ਗੁਲਾਮ ਹਸਨ ਸ਼ੇਖ ਟੇਲਰ ਮਾਸਟਰ ਗੁਲਾਮ ਮੁਹੰਮਦ ਤੇ ਸ਼ਬੀਰ ਅਹਿਮਦ ਬੁਜ਼ੁਪਨ ਪਸੰਦ।